0: ਗਲਤੀਆਂ ਮੈਂ ਆਗਰੀ ਸੋਚੂ ਦੇਸ਼ ਬਰਕਤ ਰਾ ਗੇਲਾ ਮਾਥਾ ਚਾਲ ਰਿਹਾ ਹੈ ਔਰ ਪ੍ਰਦੇਸ਼ ਮੈਂ ਕਈ ਠੋਣਾ ਆਂਧੀ ਬਾਰਿਸ਼ ਰੋ ਸਿਲਸਿਲੋ ਪਾਰਾ ਮੈਂ 8 ਡਿਗਰੀ ਸੈਲਸੀਅਸ ਤਾਈਂ ਰੀ ਗਿਰਾਵਟ ਸਮਾਚਾਰਾਂ ਸਾਗੇ ਮੈਂ ਸੁਦਰਸ਼ਨ ਨਾਹਰ ਅਰਬ ਸਮਾਚਾਰ ਵਿਗਤਵਾਰ ਫੌਜ ਨੇ ਆਜ 481 ਨਵਾਂ ਨੌਜਵਾਨ ਅਹਿਲਕਾਰ ਮਿਲ ਗਿਆ ਆਮ ਆਏ 9 ਮਹਿਲਾ ਕੈਡੇਟ ਹੀ ਸ਼ਾਮਿਲ ਹੈ ਜੋ ਮਹਿਲਾਵਾਂ ਦੀ ਅਗਵਾਈ ਮਾਏ ਵਿਕਾਸ ਰੇ ਦਿਸ਼ਾ ਮਾਏ ਖਾਸ ਜਤਨ ਹੈ ਦੇਹਰਾਦੂਨ ਰੀ ਭਾਰਤੀ ਸੈਨਿਕ ਅਕਾਦਮੀ ਮਾਏ ਰਾਖੀ ਜੀ 158ਵੀਂ ਪਾਸਿੰਗ ਆਊਟ ਪਰੇਡ ਮਾਏ ਮਹਿਲਾ ਕੈਡੇਟ ਆਖਰੀ ਪਗ ਪਾਰ ਕਹਿ ਰਹਿ ਫੌਜੀ ਅਹਿਲਕਾਰ ਬਣਵਾਰੋ ਗੌਰਵ ਹਾਸਿਲ ਕੀਨੋ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਪਾਸਿੰਗ ਆਊਟ ਪਰੇਡ ਰੋ ਨਿਰੀਕਸ਼ਣ ਕੀਨੋ ਲੈਫਟੀਨੈਂਟ ਜਨਰਲ ਧੀਰਜ ਸੇਠ ਫੌਜ ਰਾ ਆਗਲਾ ਮੁਖਿਆ ਫੈਲਾ ਜਨਰਲ ਸੇਠ ਫਿਲਹਾਲ ਫੌਜ ਰਾ ਉਪ ਪ੍ਰਮੁੱਖ ਰਾ ਤੌਰੋਂ ਸੇਵਾ ਦੇ ਰਿਹਾ ਹੈ ਕੇਂਦਰ ਸਰਕਾਰ ਮਾਨੇ 30 ਜੂਨ ਨੂੰ ਆ ਨਿਯੁਕਤੀ ਦਿੰਦੀ ਹੈ ਵੈ ਮੌਜੂਦਾ ਚੀਫ ਜਨਰਲ ਉਪੇਂਦਰ ਦਵਿਵੇਦੀ ਰੀ ਠੌੜ ਲੇਵੇਲਾ ਲੈਫਟੀਨੈਂਟ ਜਨਰਲ ਸੇਠ ਖੜਗਵਾਸਲਾ ਰੀ ਨੈਸ਼ਨਲ ਡਿਫੈਂਸ ਅਕੈਡਮੀ ਰਾ ਵਿਦਿਆਰਥੀ ਰਿਹਾ ਹੈ ਕਰੀਬ 40 ਸਾਲ ਰੀ ਫੌਜੀ ਸੇਵਾ ਮਾਏ ਵੈ ਓਪਰੇਸ਼ਨਲ ਰਣਨੀਤਿਕ ਕਸ਼ਮਤਾ ਵਿਕਾਸ ਔਰ ਸੰਸਥਾਗਤ ਹਲਕਾ ਮਾਏ ਖਾਸ ਭੂਮਿਕਾ ਨਿਭਾਈ ਵੈ ਦਿੱਲੀ ਏਰੀਆ ਰਾ ਜਨਰਲ ਆਫਿਸਰ ਕਮਾਂਡਿੰਗ ਰਿਹਾ ਔਰ ਦਕਸ਼ਿਨ ਪੱਛਮ ਕਮਾਨੀ ਸੰਭਾਲੀ ਅਸਮ ਰਾ ਜੋਰਹਾਟ ਮਾਏ ਆਜ ਸਮਾਰੇ ਭਾਰਤੀਯ ਵਾਯੂ ਸੈਨਾ ਰੋ ਇੱਕ ਜਹਾਜ਼ AN-32 ਹਾਦਸਾ ਰੋ ਸ਼ਿਕਾਰ ਫੇਕਿਓ ਇਹ ਕਾਰਨ 5 ਜਵਾਨ ਸ਼ਹੀਦ ਫੇਕਿਆ ਵਾਯੂ ਸੈਨਾ ਕਨਿਊ ਕਰੀਚਿਆ ਸੋਸ਼ਲ ਮੀਡੀਆ ਪੋਸਟ ਰਹਿ ਮੁਜਬ ਹਾਦਸਾ ਰਹਿ ਕਾਰਨ ਸਕੁਆਡਰਨ ਲੀਡਰ ਪ੍ਰਸ਼ਾਂਤ ਸਿੰਘ ਫਲਾਈਟ ਲੈਫਟੀਨੈਂਟ ਸ਼ੁਭਮ ਕੁਮਾਰ ਸਾਰਜੈਂਟ ਜਿਤੇਂਦਰ ਸ਼ਰਮਾ ਅਗਨੀਵੀਰ ਖੇਮਾ ਰਾਮ ਕੁਮਾਵਤ ਔਰ ਅਗਨੀਵੀਰ ਦਾਨਿਸ਼ ਆਲਮ ਰੀ ਮੌਤ ਵੇਖੀ ਹਾਦਸਾ ਰੀ ਠੌੜ ਸਰਵਾਤੀ ਜਾਂਚ ਸਾਗੇ ਜ਼ਰੂਰੀ ਕਾਰਵਾਈ ਕਰੀ ਜਾ ਰਹੀ ਹੈ ਬ੍ਰਿਕਸ ਦੇਸ਼ਾਂ ਰਾ ਕ੍ਰਿਸ਼ੀ ਮੰਤਰੀਆਂ ਰਾ ਇੰਦੌਰ ਮਾਏ ਰਾਖੀ ਜਿਆ ਸੰਮੇਲਨ ਮਾਏ ਬੀਜਾਂ ਰੀ ਪ੍ਰਣਾਲੀਆਂ ਰਾ ਬਾਰਾ ਮਾਏ ਗਲੋਬਲ ਫੋਰਮ ਔਰ ਫਾਰਮਰ ਸਾਈਟਸ ਇਨ ਸੀਡ ਸਿਸਟਮ ਬਣਾਉਣ ਰੀ ਮਨਜ਼ੂਰੀ ਦੇ ਰਹੀ ਹੈ ਭਾਰਤ ਰੀ ਸਦਾਰਤ ਮਾਏ ਵੀ ਆਈ ਸੰਮੇਲਨ ਮਾਏ ਬ੍ਰਿਕਸ ਰਾ ਸਦੱਸਯ ਦੇਸ਼ ਕ੍ਰਿਸ਼ੀ ਨੈਟਵਰਕ ਔਰ ਕ੍ਰਿਸ਼ੀ ਪਾਰਿਸਥਿਤਿਕੀ ਸਾਰੂ ਐਕਸਲੈਂਸ ਸੈਂਟਰ ਬਣਾਉਣ ਰੋਈ ਫੈਸਲੋ ਕੀਨੋ ਕੇਂਦਰੀ ਕ੍ਰਿਸ਼ੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਕਹਿਓ ਕਿ ਦੇਸ਼ ਰਾ 87% ਕਿਸਾਨ ਨਾਨਾ ਔਰ ਸੀਮਾਂਤ ਹੈ ਜਾਂ ਮਜ਼ਬੂਤ ਬਣਾ ਰਹੀ ਦੇਸ਼ ਰੇ ਖਾਦਯ ਸੁਰੱਖਿਆ ਤੈਅ ਕਰੀ ਜਾ ਸਕੇ ਹੈ
1: ਭਾਰਤ ਖਾਦਯ ਸੁਰੱਖਿਆ ਕ੍ਰਿਸ਼ੀ ਵਿਆਪਾਰ ਜਲਵਾਯੂ ਪਰਿਵਰਤਨ ਡਿਜੀਟਲ ਕ੍ਰਿਸ਼ੀ ਸਮਾਧਾਨੋ ਤਥਾ ਕ੍ਰਿਸ਼ੀ ਖੇਤਰ ਕੋ ਅਧਿਕ ਸੁਦ੍ਰਿੜ ਸਮਾਵੇਸ਼ੀ ਔਰ ਭਵਿਸ਼ ਕੇ ਲਿਏ ਤਿਆਰ ਬਣਾਨੇ ਸੇ ਜੁੜੇ ਵਿਸ਼ਿਓ ਪਰ ਸਹਿਯੋਗ ਔਰ ਆਗੇ ਬਢਾਨੇ ਕੇ ਲਿਏ ਪ੍ਰਤੀਬੱਧ ਹੈ ਕਿਸਾਨੋ ਕੋ ਕੇਂਦਰ ਮੇ ਰੱਖ ਕਰ ਖਾਦਯ ਸੁਰੱਖਿਆ ਪੋਸ਼ਣ ਆਜੀਵਿਕਾ ਕ੍ਰਿਸ਼ੀ ਵਿਆਪਾਰ ਨਵਾਚਾਰ ਨਿਵੇਸ਼ ਤਥਾ ਜਲਵਾਯੂ ਸਹਿਸ਼ਣ ਏਵਂ ਸਤਤ ਕ੍ਰਿਸ਼ੀ ਵਿਕਾਸ ਕੋ ਆਗੇ ਬਢਾਨੇ ਕੀ ਹਮਾਰੀ ਸਾਝਾ ਪ੍ਰਤੀਬੱਧਤਾ ਕੋ ਪ੍ਰਤੀਬਿੰਬਿਤ ਕਰਤਾ ਹੈ
0: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਨਸੰਖਿਆਕੀ ਮਾਏ ਬਦਲਾਵ ਰੇਠਾ ਕਰਨ ਸਾਰੂ ਬਣਾਈ ਚਿਆ ਆਯੋਗ ਨੇ ਸਰਹੱਦੀ ਜ਼ਿਲ੍ਹਾ ਮਾਏ ਆਬਾਦੀ ਰਾ ਬਦਲਾਵ ਰੇ ਜਾਣਕਾਰੀ ਕਰਨ ਬਾਬਤ ਕਹਿਓ ਹੈ ਵੈ ਆਜ ਇਬਾਰਾ ਮਾਏ ਰਾਖੀ ਜੀ ਮੀਟਿੰਗ ਮਾਏ ਬੋਲ ਰਿਹਾ ਹਾਂ ਗ੍ਰਹਿ ਮੰਤਰੀ ਆਯੋਗ ਨੂੰ ਸਰਹੱਦੀ ਹਲਕਾਂ ਮਹਾਨਗਰਾਂ ਔਰ ਔਦਯੋਗਿਕ ਸ਼ਹਿਰਾਂ ਰੋ ਦੌਰਾ ਕਰ ਔਰ ਹਾਲਾਤ ਰੋ ਜਾਇਜ਼ੋ ਲੈਣ ਸਾਰੂ ਹੀ ਕਹਿਓ ਧਿਆਨਯੋਗ ਹੈ ਕਿ ਕੇਂਦਰ ਸਰਕਾਰ ਘੁਸਪੈਠ ਔਰ ਦੂਜਾ ਕਾਰਨਾਂ ਆਬਾਦੀ ਮਾਏ ਬਦਲਾਵ ਨਾ ਰੋਕਣ ਰਾ ਉਪਾਅ ਸੁਝਾਵਣ ਸਾਰੂ ਆਲਾ ਦਰਜਾ ਰੀ ਸਮਿਤੀ ਬਣਾਈ ਹੈ ਦੇਸ਼ ਮਾਏ ਲਾਡਲਾ 10 ਸਾਲ ਮਾਏ ਜਨਮ ਰੀ ਬਗਤ ਹਰ 1000 ਲੜਕਾਂ ਦੇ ਮੁਕਾਬਲੇ ਲੜਕੀਆਂ ਦੀ ਤਾਦਾਦ 918 ਬਦਰ 929 ਵੈਗੀ ਹੈ ਸਕੂਲਾਂ ਮਾਏ ਮਾਧਿਅਮਿਕ ਸਤਰ ਮਾਥੇ ਟਾਬਰੀਆਂ ਦੀ ਤਾਦਾਦ 75 ਬਦਰ 80% ਦੇ ਕਰੀਬ ਵੈਗੀ ਹੈ ਮਹਿਲਾ ਔਰ ਬਾਲ ਵਿਕਾਸ ਮੰਤਰਾਲੇ ਦੇ ਮੁਜਬ ਕੇਂਦਰ ਸਰਕਾਰ ਰੀ ਬੇਟੀ ਬਚਾਓ ਬੇਟੀ ਪੜ੍ਹਾਓ ਯੋਜਨਾ ਦੇਸ਼ ਭਰ ਮਾਏ ਟਾਬਰੀਆਂ ਨੇ ਮਜ਼ਬੂਤ ਬਣਾਉਣ ਰੋ ਮੋਟੋ ਅਭਿਆਨ ਬਣ ਰਹੀ ਹੈ ਇਹ ਸਮਾਚਾਰ ਆਪ ਆਕਾਸ਼ਵਾਣੀ ਜੈਪੁਰ ਅਜਮੇਰ ਨੂੰ ਸੁਣ ਰਿਹਾ ਹੋ ਪ੍ਰਾਦੇਸ਼ਿਕ ਸਮਾਚਾਰ ਬੁਲੇਟਿਨ ਆਪ ਮਾਣਾ ਐਕਸ ਹੈਂਡਲ @AIRNews_ ਜੈਪੁਰ ਯੂਟਿਊਬ ਚੈਨਲ ਰਾਜਸਥਾਨ AIR ਨਿਊਜ਼ ਔਰ ਫੇਸਬੁੱਕ ਮਾਥੇ AIR ਨਿਊਜ਼ ਰਾਜਸਥਾਨ ਪਰ ਆਈ ਸੁਣ ਸਕੋ ਹੋ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਕਹਿਓ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਮਾਏ ਦੇਸ਼ ਮਾਏ ਹਰ ਹਲਕਾ ਮਾਏ ਤਰੱਕੀ ਵੀ ਹੈ ਵੈ ਅੱਜ ਜੈਪੁਰ ਮਾਏ ਖਬਰ ਨਵੀਸਾਂ ਸਾਗੇ ਬਾਤਚੀਤ ਕਰ ਰਿਹਾ ਹਾਂ ਕੇਂਦਰ ਮਾਏ ਐਨ ਡੀ ਏ